ਮੈਂ ਮੈਂ ਕੰਮ ਆਇਆ ਹੋਇਆ ਬਾਏ ਬਾਏ ਬਾਏ ਬੇਚਾਰਾ ਮੇਰੇ ਇਸ ਵਿਵਹਾਰ ਸੇ ਕਿਤਨਾ ਖੁਸ਼ ਹੋ ਗਿਆ ਚਿਹਰੇ ਪਰ ਨਿਰਾਸ਼ਾ ਕੀ ਜਗ੍ਹਾ ਉਤਸਾਹ ਦਿਖਾਈ ਦੇਣੇ ਲਗਾ ਥਾ ਸ਼ੁਰੂ ਮੈਂ ਮੈਂ ਉਸਕੇ ਸਾਥ ਕੁਛ ਜ਼ਿਆਦਾ ਹੀ ਹੁਸ਼ਿਆਰੀ ਵਰਤ ਰਹਾ ਥਾ ਯੇ ਅੱਛੀ ਬਾਤ ਨਹੀਂ ਥੀ ਮੈਨੇ ਆਪਣੀ ਗਲਤੀ ਸੁਧਾਰ ਲੀ ਯੇ ਅੱਛਾ ਹੀ ਹੁਆ ਅਰੇ ਬਾਪ ਰੇ 8 ਵਜ ਗਏ ਅਰੇ ਵਹਾਂ ਪਾਰਕ ਮੈਂ ਫਿਲਪ ਪਤਾ ਨਹੀਂ ਕਬ ਸੇ ਮੇਰਾ ਇੰਤਜ਼ਾਰ ਕਰ ਰਹਾ ਹੋਗਾ ਮੁਝੇ ਫੌਰਨ ਵਹੀਂ ਪਹੁੰਚਣਾ ਚਾਹੀਏ ਚਲਤਾ ਹੂੰ ਮੈਂ